0: ਮਾਝੀਗਾ ਹਫਤਾਵਾਰ ਲੱਕੀ ਡਰਾ ਵਿਨਰ ਰਾਵਲ ਪਿੰਡੀ ਤੋਂ ਜਿੱਤੀ ਨੀ ਜ਼ਾਹਿਦਾ ਗੋਲਡ ਕੋਇਨ ਹੁਣ ਤੁਸੀਂ ਵੀ ਹਰ ਹਫਤੇ ਕਾਰ ਈਵੀ ਬਾਈਕ ਗੋਲਡ ਕੋਇਨਸ ਤੇ ਹੋਰ ਬੇਸ਼ੁਮਾਰ ਇਨਾਮ ਜਿੱਤ ਸਕਦੇ ਹੋ ਬਸ ਵਾਟਿਕਾ ਸ਼ੈਂਪੂ ਦੀ ਬੋਟਲ ਸਕ੍ਰੈਚ ਕਰੋ ਤੇ 13 ਸਾਰੇ ਇਨਾਮ ਜਿੱਤੋ ਪਿਛਲੇ ਹਫਤੇ ਦੇ ਵਿਨਰ ਦਾ ਨਾਂ ਜਾਣਨ ਲਈ ਵਾਟਿਕਾ ਸ਼ੈਂਪੂ ਦੇ ਸੋਸ਼ਲ ਮੀਡੀਆ ਪੇਜਸ ਵਿਜ਼ਿਟ ਕਰੋ ਟ੍ਰਾਈ ਆਲ ਨਿਊ ਵਾਟਿਕਾ ਸ਼ੈਂਪੂ ਨਰਿਸ਼ਿਸ ਹੇਅਰ ਨੈਚੁਰਲੀ
1: ਮੁਫਤ ਫੰਡ ਟ੍ਰਾਂਸਫਰ ਮੁਫਤ ਚੈੱਕਬੁੱਕ ਮੁਫਤ ਆਨਲਾਈਨ ਬੈਂਕਿੰਗ और बेहतरीन मोबाइल ऐप की सहूलत के साथ HBL फ्रीडम अकाउंट।
2: बशीर भाई पैदावार और फसल की सुनाओ।
3: ना पैदावार के अच्छे दाम ना बीज खाद के पैसों का इंतजाम।
2: अरे HBL है तो फिक्र कैसी।
4: गोदाम रसीद फाइनेंसिंग के साथ फसल की पैदावार तस्दीक शुदा गोदाम में रखवाएं और रसीद की मालियत का 70% तक फौरी कर्जा हासिल करें। अभी अपनी करीबी HBL ब्रांच तशरीफ लाएं और करें अपनी खुशहाली का ख्वाब पूरा। जहां ख्वाब वहां HBL। शराइत व ज़वाबित लागू हैं।

ਮੁਲਾਕਾਤਾਂ ਸਾਰੀਆਂ ਤੈਨੂੰ ਸਤਾਉਣੀਆਂ ਪਰ ਮੈਂ ਤੇ ਮੱਥੋਂ ਲਾ ਲੀਆਂ ਜਿਹੜਾ ਸੀ ਮੇਰੇ ਦਿਲ ਚ ਸ਼ਹਿਰ ਹੋਣਾ ਬਾਹਰ ਨੀ ਮੈਂ ਢਾਹਤਾ ਸੀ ਸਾਰਾ ਤੇਰੇ ਜਾਣ ਤੋਂ ਬਾਹਰ ਨੀ ਮੈਂ ਦਿੱਤਾ ਤੇਰਾ ਸਾਥ ਤੈਨੂੰ ਦਰਿੰਦ ਤੇ ਰਾਤ ਦਿੱਤੀ ਇੰਨੀ ਆਪਣੀ ਜਾਨ ਜਿੰਨੀ ਕਿਸੇ ਨੂੰ ਕਦੀ ਨੀ ਦਿੱਤੀ ਪਰ ਹੋਈ ਉਹੀ ਫਿਰ ਆਖੀ ਚ ਮੇਰੇ ਨਾਲ ਜਿਹੜੀ ਸ਼ਾਇਦ ਮੈਂ ਵੀ ਕਿਸੇ